ਪਰ ਉਸ ਕਾ ਫਿਰ ਅਰ ਜੇ ਕੈਨ ਥਾ ਕਨੀ ਪ੍ਰੋਗਰਾਮ ਗੋਲਡਨ ਕਲਾਸਿਕਸ ਪਰ ਹੋ ਅਗੇ ਪ੍ਰੋਗਰਾਮ ਕੋ ਕੀ ਪਿਲਾ ਮੇ ਸ਼ਮਤਾ ਨਾ ਕੋ ਫਾ ਦਾ ਕੋ ਫਾ ਯਾ ਕਿ ਐਸ ਐਮ ਐਸ ਕੀ ਜੋਂ ਪੀ ਸ਼ੰਗੀ ਸ਼ੋ ਨੰਬਰ ਕੰਡਾ ਸੋ ਪ੍ਰਾਸ ਐਨੀਵੇ ਆਰ ਲਾਈਕ ਵੀ ਵੇ ਪਲਾ ਪਾਮ ਜੋ ਰੋ ਹਿੰਦੀ ਲਨੀ ਜੋ ਰੋ ਫਰੰਗ ਜਿੰਗ ਰੋਈ ਕੀ ਬਰੇਮ ਜੋ ਰੋ ਨਾ ਕੀ ਬਨਾ ਬਦਾ ਫਿਦਨ ਕੀ ਜਿੰਗ ਰੋਈ ਕੀ ਪੀ ਕੋ ਮੰਗਿੰ ਪਟਮ ਹਾ ਕਨੀ ਗਸ ਪੋਰ ਹਨੀ ਸਟੇਸ਼ਨ ਦੀ ਰੰਗੀ ਫਾ ਸ਼ੰਗੀ ਲਿੰਗ ਬਾ Yeah, oh, number 6 here to recognize our friends anyway, not our lives anyway.